0: ਕੀ ਵੇਗੇ ਤਰਾ ਵਕਫ ਕੁਰੀਰੁਗਾ ਅਰਾ ਲੁਈਵੀ
1: ਰਾਸੁਕੁਨੁਗੇ ਕੁਰੀਆ ਯਾਸੁਕੁਨ ਆਇਮਾ ਯਾਸੁਕੁਨ ਐ ਫੇਗੇ ਕੁਰੀਆ ਕੁਰੁਗਾ ਐ ਬਿਫਿਲੋਤੀ
0: ਬਰਾਰਾ

0: ਰਾਮ ਕੁਰਮਗਾ ਏਵਰੇ ਨਵਰ ਬੁੜ ਤਿਬੈ ਮੀਹੁ ਖੇਤਰ ਵਾਸ ਅਧਿ ਦੁਸ਼ਮਨੁ ਅਤਵਿਦਾਨੇ ਮਗੁਤਕ ਬਲ ਬਲ ਜਿਹਾਦ ਕੁਰਮ ਥਯਾਰੀ ਗਾਤਿ ਬੇਸ਼ ਅਧਿ ਤਿਬੈ ਮੀਹੁ ਅੱਲਾਹ ਤਕਵਾ ਵਿਰਵਾਸ ਏ ਤਿਬੈ ਮੀਹੁ ਦਿਨਵਾ ਨਸੀਬ ਲਿ ਮਠਕੇ
1: بسم الله الرحمن الرحيم
0: رحمن وانت رحيم وانت الله گه اسم فلم فشاگنمه

0: ਕੀ ਵੇਗੇ ਤਰਾ ਵਕਫ ਕੁਰੀਰੁਗਾ ਔਰਾ ਲੁਈਵੀ
1: ਰਾਸੁਕੁਨੁਗੇ ਕੁਰੀਆ ਯਾਸੁਕੁਨ ਆਇਮਾ ਯਾਸੁਕੁਨ ਐ ਫੇਗੇ ਕੁਰੀਆ ਕੁਰੁਗਾ ਐਬੀ ਫਿਲੋਤੀ
0: ਕੁਰਾ ਰਗਾ